ਗੱਲ ਹੈ ਕੇ ਕਾਤ ਗੁਰ ਬਹੁਤ ਦਿਨਾਂ ਦੇਵੀਆਂ ਮਹਾਸ਼ਿਵ ਪ੍ਰੋਜੈਕਸ਼ੇਪ ਕਰ ਤਮ ਸਿੱਧੋਲ ਮਾਰਗ ਵਲ ਹਰਿ ਅਮਿਨ ਸਿਰਿੰਨੇ ਨਮ ਤੁਨ ਹਾਸੇ ਕੀਨ ਸੇਕ ਰੰਗ ਰਿਦੀਦ ਮਾਗੇ ਮਮ ਕੈਮਤੀ ਕਿਨਾ ਤੇ ਵਦੇਮੀ ਕੈਮਤੀ ਕਿਨਾ ਗੇ ਨੇਵਾ ਗੰਨੇਮੀ ਪੋਲਵੇ ਰਾਜਵਰੂ ਪਤ ਕਰਾਨੇ ਦਾ ਪਹਾ ਕਰਾਨੇ ਦਾ ਮਮੇ